0: ਟਾਪ ਤੇ
1: ਅਭੀ ਬੁਧੋ ਪਿਆ ਜੀਏ ਹੈਦਰਾਬਾਦ ਮਟਿਆਰੀ FM 91.6 ਸਿੰਧ ਜੋ ਆਵਾਜ਼
2: ਓ ਪਿਤਾ ਜਾ ਪਿਤਾਈ ਪਿਤਾ ਤੇ ਵਸੇ ਨੂਰ ਮੁਝੋ ਤੋ
1: ਸਿੰਧ ਜੋ ਆਵਾਜ਼ ਬੁਧੰਦਾ ਰਹੋ
3: ਸੁਬਹ ਕੀ ਚਾਏ ਯਾ ਟ੍ਰੈਫਿਕ ਕਾ ਜਾਮ ਹਰ ਪਲ ਫਨ ਜੀ ਐਫ ਐਮ ਬਦਲਤੀ ਲਾਈਫ ਕੀ ਟ੍ਰੈਜਡੀ ਯੇ